0: ਦੇ ਮਹਿ ਦੋਰ ਗੰਗੇ ਕਲ ਨਹੀਂ ਨਾ ਦੇ ਮੈਂ ਵੀ ਪੈਨੀਲਾ
1: ਸਮ ਅਨੁਗ੍ਰਹਾਯ
2: ਲੋਤਰਾਈਏ ਪੇਰਲਿਕਰਨ NLB ਮੈਗਾ ਪਵ ਤੇਵੰਤ ਮੈਗਾ ਸੁਪਰੀ ਟੈਗ ਦਾ ਅਮਤਰਵ ਰੁਪਿਆਲ ਕੋਟੀ ਇੱਕ ਪਵ ਸੁਪਰੀ ਟੈਗ ਸਹ ਗ੍ਰੈਂਡ ਸੁਪਰੀ ਟੈਗ ਦਾ ਸੁਪਰੀ ਰਿਮੋਟ ਰਤਿਆ NLB ਮੈਗਾ ਪਵ ਕੋਬਰ ਅਦਮ ਮਿਲਦੀ ਕੰਨ
1: FM 93.5